All right. ਜੀ ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 5:33:50 ਸਟੂਡੀਓ ਕੀ ਘੜੀ ਪਹੁੰਚ ਗਏ ਔਰ ਅੱਜ ਕਿਸੇ ਕਾ ਹੈਪੀ ਵਾਲਾ ਬਰਥਡੇ ਵੀ ਹੈ ਸੋਨਮ ਕਪੂਰ ਕਾ ਅੱਜ ਹੈਪੀ ਵਾਲਾ ਬਰਥਡੇ ਤੋਂ ਹੈ ਹੀ ਬਾਲੀਵੁੱਡ ਇੰਡਸਟਰੀ ਮੈਂ ਅਬ ਉਹ ਇਤਨੀ ਜ਼ਿਆਦਾ ਨਹੀਂ ਦਿਖਦੀ ਲੇਕਿਨ ਕੁਛ ਫਿਲਮੇ ਉਹਨਾਂ ਨੇ ਕੀ ਹੈ ਜਿਸ ਮੈਂ ਵੋ ਮੁਝੇ ਕਾਫੀ ਜ਼ਿਆਦਾ ਉਨਕਾ ਅੱਛਾ ਜੋ ਥਾ ਵੋ ਰੋਲ ਲਗਾ ਦੋ ਸ਼ੀ ਇਜ਼ ਨੋਟ ਮਾਈ ਫੇਵਰੇਟ ਬਟ ਐਸਾ ਹੈ ਕਿ ਮੈਂ ਉਨਕੋ ਐਸਾ ਨਹੀਂ ਹੈ ਕਿ ਪਸੰਦ ਵੀ ਨਹੀਂ ਕਰਤੀ ਬਾਗ ਮਿਲਖਾ ਬਾਗ ਮੈਂ ਮੁਝੇ ਯਾਦ ਹੈ ਨਿਰਜਾ ਫਿਲਮ ਮੈਂ ਉਨਕਾ ਜੋ ਕੈਰੇਕਟਰ ਥਾ ਵੋ ਵੀ ਮੁਝੇ ਯਾਦ ਹੈ ਕੁਛ ਹੈ ਫਿਲਮ ਮੈਂ ਜਿਨ੍ਹਾਂ ਨੇ ਜਿਸ ਫਿਲਮ ਮੈਂ ਉਨ੍ਹਾਂ ਨੇ ਅੱਛਾ ਕਾਮ ਕੀਆ ਸੋਨਮ ਕਪੂਰ ਕੇ ਬਾਰੇ ਮੈਂ ਪੜ੍ਹ ਰਹੀ ਥੀ ਤੋ ਜਬ ਯੂ ਨੋ ਜਬ ਵੋ ਲਾਈਕ ਪੜ੍ਹਾਈ ਕਰ ਰਹੀ ਥੀ ਸੋ ਸਿੰਗਾਪੁਰ ਮੈਂ ਥੀ ਸ਼ਾਇਦ ਸੋ ਵੋ ਆਪਣੀ ਪਾਕਿਟ ਮਨੀ ਕੇ ਲੀਏ ਉਹਨਾਂ ਨੇ ਐਜ਼ ਏ ਵੇਟਰਸ ਜੋ ਹੈ ਵੋ ਵੀ ਕਾਮ ਕੀਆ ਹੈ ਤੋ ਐਸਾ ਨਹੀਂ ਕਿ ਵੋ ਸਟਾਰ ਕਿੱਡ ਹੈ ਤੋ ਉਨਕੋ ਪੈਸੇ ਘਰ ਸੇ ਹੀ ਆਤੇ ਥੇ ਨਹੀਂ ਆਪਣੀ ਪਾਕਿਟ ਮਨੀ ਕੇ ਲੀਏ ਉਹਨਾਂ ਨੇ ਵੋ ਕਾਮ ਕੀਆ ਲੇਕਿਨ ਆਪਣੀ ਪਹਿਲੀ ਫਿਲਮ ਕੇ ਲੀਏ ਹਮ ਸਭ ਕੋ ਪਤਾ ਹੈ ਕਿ ਉਹਨਾਂ ਨੇ ਬਹੁਤ ਆਪਣੇ ਆਪ ਕੋ ਫਿੱਟ ਕੀਆ ਹੈ ਕਿਉਂਕਿ ਕੁਛ ਐਸੇ ਹੈਲਥ ਇਸ਼ੂਜ਼ ਥੇ ਜਿਸ ਕੀ ਵਜ੍ਹਾ ਸੇ ਉਨਕੋ ਜੋ ਉਨਕਾ ਵੇਟ ਜੋ ਥਾ ਵੋ 80 kg ਥਾ ਇੰਡਸਟਰੀ ਮੈਂ ਅਗਰ ਬਾਤ ਕਰੇ ਕੋਈ ਸਟਾਰ ਕਿਡ ਲਾਂਚ ਹੋ ਰਿਹਾ ਇੱਕਦਮ ਫਿੱਟ ਔਰ ਬੜੀਆ ਰਹਿਤਾ 30 kg ਉਹਨੇ ਆਪਣੀ ਪਹਿਲੀ ਫਿਲਮ ਕੇ ਲੀ ਜੋ ਥਾ ਸਾਂਵਰੀਆ ਕੇ ਲੀਏ ਕਮ ਕੀਆ ਥਾ ਸੋ ਯਾ ਮਿਹਨਤ ਜੋ ਹੈ ਵੋ ਹਰ ਚੀਜ਼ ਮੈਂ ਆਪਕੋ ਲਗਤੀ ਹੈ ਬਟ ਯੈਸ ਅੱਜ ਸੋਨਮ ਕਪੂਰ ਜੋ ਹੈ ਮਤਲਬ ਅਗਰ ਨਾਮ ਲੇ ਤੋ ਲੋਕੋ ਕੋ ਸਮਝ ਲਗਤਾ ਹੈ ਕਿ ਹਾਂ ਭਾਈ ਹੈ ਵੋ ਬੰਦੀ